0: ਤਾਂ ਆਪਣੇ ਲਈ ਪੱਕੀ ਹੈਗਾ ਮੁਬਾਰਕ ਸੀ ਉਸਕੇ ਬਾਅਦ ਅਬ ਬੋਲੇ ਨਾ ਭੈਂਸ ਕੇ ਰੂਪ ਮੇ ਜਬ ਭੀਮ ਨੇ ਉਨਕੋ ਆਗੇ ਪਕੜ ਲਿਆ ਅਬ ਉਸਕਾ ਸਰ ਵੋ ਨੇਪਾਲ ਮੇ ਉਠੜੀਆਂ ਰਹੀਆਂ
1: ਸਾਤ ਕਿਲੋਮੀਟਰ ਹੋ ਗਿਆ ਸਾਤ ਕਿਲੋਮੀਟਰ ਬਾਕੀ